0: अमरीका दे विदेश मंत्री मार्को रूबियो शनिचरवार तो भारत के चार दिन दौरे पर होंगे। यह उन्होंने भारत का पहला दौरा होगा। अमरीकी विदेश विभाग ने इस दौरे की पुष्टि की है। विदेश विभाग के बुलारे टॉमी पिगोट ने कहा कि इस दौरे दौरान श्री रूबियो कोलकाता नवी दिल्ली आगरा से जयपुर जाएंगे। नवी दिल्ली स्थित अमरीकी दूतघर ने कहा कि श्री रूबियो 26 मई को क्वाड समूह की मीटिंग में शामिल होंगे। यह मीटिंग विदेश मंत्री एस जयशंकर की प्रधानगी हेठ हो रही है। इस विच आस्ट्रेलिया जापान ते अमरीका के विदेश मंत्री हिस्सा लेंगे। देश ने आत्मनिर्भर भारत पहलकदमी स्वदेशी रक्षा समर्थाओं मजबूत करने वाले एक होर महत्वपूर्ण मील पत्थर हासिल किया है। रक्षा खोज ते विकास संगठन DRDO ने अनमैंड एरियल व्हीकल लॉन्च्ड प्रिसीजन गाइडेड मिसाइल ULPGM-V3 का अंतम विकास टेस्ट सफलतापूर्वक पूरा कर लिया है। यह देश के रक्षा खेत्र लिए एक महत्वपूर्ण प्राप्ति है। आंध्र प्रदेश के कर्नूल नेड़े DRDO टेस्ट रेंज विखे हवा तो जमीन ते हवा तो हवा च यह परख सफलतापूर्वक की गई। परखे च मिजाइलों की सटीकता नाल हमला करने की समर्था भरोसेयोगता ते वक् वक् जंगी हालात विच प्रभावशीलता का प्रदर्शन किया गया। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਹੈਂਡਲ ਹੈ @ARRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਪੁਲਿਸ ਨੇ ਦੁਬਈ ਅਧਾਰਤ ਇੱਕ ਅੰਤਰਰਾਸ਼ਟਰੀ ਨਸ਼ਾ ਤਸਕਰੀ ਮਾਡਿਊਲ ਦਾ ਪਰਦਾਫਾਸ਼ ਕੀਤਾ ਜੋ ਆਬੂ ਧਾਬੀ ਤੋਂ ਸਰਹੱਦੀ ਰਾਜ ਪੰਜਾਬ ਅਤੇ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਚ ਲੱਗਾ ਹੋਇਆ ਸੀ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਜਿਸ ਨੇ ਇਹ ਕਾਰਵਾਈ ਕੀਤੀ ਨੇ ਦੋ ਤਸਕਰਾਂ ਨੂੰ 14 ਕਿਲੋਗ੍ਰਾਮ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚ 10 ਕਿਲੋ ਆਈਸ ਅਤੇ 4 ਕਿਲੋ ਹੈਰੋਇਨ ਸ਼ਾਮਲ ਹੈ। ਪੁਲਿਸ ਸੂਤਰਾਂ ਅਨੁਸਾਰ ਇੱਕ ਮੁਲਜ਼ਮ ਹਾਲ ਹੀ ਵਿੱਚ ਦੁਬਈ ਤੋਂ ਵਾਪਸ ਆਇਆ ਸੀ ਜਿੱਥੇ ਉਸ ਨੂੰ ਕਥਿਤ ਤੌਰ 'ਤੇ ਸਿਖਲਾਈ ਦਿੱਤੀ ਗਈ ਸੀ ਅਤੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਦਾ ਕੰਮ ਸੌਂਪਿਆ ਗਿਆ ਸੀ। ਹੋਰ ਜਾਂਚ ਜਾਰੀ ਹੈ। ਪੰਜਾਬ ਸਮੇਤ ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਅੱਤ ਦੀ ਗਰਮੀ ਜਾਰੀ ਹੈ। ਮੌਸਮ ਵਿਭਾਗ ਨੇ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਵਿਦਰਭ ਵਿੱਚ ਜ਼ੋਰਦਾਰ ਗਰਮੀ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਰਾਸ਼ਟਰੀ ਰਾਜਧਾਨੀ ਵਿੱਚ 25 ਮਈ ਤੱਕ ਲੂ ਚੱਲਣ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ। ਸ਼ਹਿਰ ਵਿੱਚ ਦਿਨ ਦੌਰਾਨ ਜ਼ਬਰਦਸਤ ਗਰਮੀ ਪੈਣ ਅਤੇ ਵੱਧ ਤੋਂ ਵੱਧ ਤਾਪਮਾਨ 44 ਤੋਂ 46 ਡਿਗਰੀ ਸੈਲਸੀਅਸ ਦਰਮਿਆਨ ਰਹਿਣ ਦੀ ਸੰਭਾਵਨਾ ਹੈ। ਉੱਤਰ ਪ੍ਰਦੇਸ਼ ਵੀ ਜ਼ੋਰਦਾਰ ਗਰਮੀ ਦੀ ਮਾਰ ਵਿੱਚ ਹੈ ਅਤੇ ਰਾਜ ਵਿੱਚ ਤਾਪਮਾਨ ਰੋਜ਼ ਨਵੇਂ ਰਿਕਾਰਡ ਬਣਾ ਰਿਹਾ ਹੈ। ਰਾਜ ਦੇ ਬੁੰਦੇਲਖੰਡ ਇਲਾਕੇ ਵਿੱਚ ਬਾਂਦਾ ਜ਼ਿਲ੍ਹਾ ਵੱਧ ਤੋਂ ਵੱਧ 48.2 ਡਿਗਰੀ ਸੈਲਸੀਅਸ ਤਾਪਮਾਨ ਨਾਲ ਕੱਲ੍ਹ ਲਗਾਤਾਰ ਤੀਜੇ ਦਿਨ ਦੇਸ਼ ਦਾ ਸਭ ਤੋਂ ਗਰਮ ਸਥਾਨ ਰਿਹਾ ਹੈ। ਪੰਜਾਬ ਅਤੇ ਹਰਿਆਣਾ ਵਿੱਚ ਭਿਆਨਕ ਗਰਮੀ ਲਗਾਤਾਰ ਜਾਰੀ ਹੈ। ਦੋਹਾਂ ਰਾਜਾਂ ਵਿੱਚ ਵੱਧ ਤੋਂ ਵੱਧ ਤਾਪਮਾਨ 40 ਤੋਂ 47 ਡਿਗਰੀ ਸੈਲਸੀਅਸ ਵਿਚਕਾਰ ਬਣਿਆ ਹੋਇਆ ਹੈ। ਮੌਸਮ ਵਿਭਾਗ ਨੇ ਪਹਿਲਾਂ ਹੀ ਇਸ ਲਈ ਔਰੇਂਜ ਅਲਰਟ ਜਾਰੀ ਕੀਤਾ ਹੋਇਆ। ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵੀ ਤੇਜ਼ ਗਰਮੀ ਦਾ ਸਾਹਮਣਾ ਕਰ ਰਿਹਾ ਹੈ। ਇੱਕ ਰਿਪੋਰਟ।
1: ਚੰਡੀਗੜ੍ਹ ਸਥਿਤ ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਆਕਾਸ਼ਵਾਣੀ ਨੂੰ ਦੱਸਿਆ ਕਿ ਆਉਣ ਵਾਲੇ 3 ਤੋਂ 4 ਦਿਨਾਂ ਦੌਰਾਨ ਮੌਸਮ ਖੁਸ਼ਕ ਰਹੇਗਾ ਅਤੇ ਤਾਪਮਾਨ ਵਧੇਗਾ। ਦੋਵਾਂ ਰਾਜਾਂ ਦੇ ਪੱਛਮੀ ਜ਼ਿਲ੍ਹਿਆਂ 'ਚ ਗਰਮੀ ਦੇ ਹੋਰ ਵਧਣ ਦੀ ਸੰਭਾਵਨਾ ਹੈ। ਪੰਜਾਬ ਵਿੱਚ ਇਹ ਜ਼ਿਲ੍ਹੇ ਅੰਮ੍ਰਿਤਸਰ, ਫਿਰੋਜ਼ਪੁਰ, ਤਰਨ ਤਾਰਨ, ਮਾਨਸਾ, ਸੰਗਰੂਰ, ਬਠਿੰਡਾ ਅਤੇ ਮੁਕਤਸਰ ਹੋਣਗੇ ਅਤੇ ਹਰਿਆਣਾ ਵਿੱਚ ਹਿਸਾਰ, ਰੋਹਤਕ, ਝੱਜਰ, ਭਿਵਾਨੀ, ਗੁਰੂਗ੍ਰਾਮ ਅਤੇ ਫਰੀਦਾਬਾਦ ਵਿੱਚ ਸਭ ਤੋਂ ਵੱਧ ਗਰਮੀ ਮਹਿਸੂਸ ਹੋਵੇਗੀ। ਪਿਛਲੇ 24 ਘੰਟਿਆਂ ਵਿੱਚ ਪੰਜਾਬ ਵਿੱਚ ਫਰੀਦਕੋਟ 47.3 ਡਿਗਰੀ ਸੈਲਸੀਅਸ ਤਾਪਮਾਨ ਨਾਲ ਅਤੇ ਹਰਿਆਣਾ ਵਿੱਚ ਰੋਹਤਕ 46.9 ਡਿਗਰੀ ਸੈਲਸੀਅਸ ਤਾਪਮਾਨ ਨਾਲ ਸਭ ਤੋਂ ਗਰਮ ਸਥਾਨ ਰਹੇ। ਰਾਜੇਸ਼ ਬਾਲੀ, ਆਕਾਸ਼ਵਾਣੀ ਖਬਰਾਂ, ਜਲੰਧਰ।
0: ਰਾਜਸਥਾਨ ਵਿੱਚ ਵੀ ਗਰਮੀ ਦਾ ਕਹਿਰ ਜਾਰੀ ਹੈ। ਰਾਜ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਦਿਨ ਦਾ ਤਾਪਮਾਨ 42 ਅਤੇ 46 ਡਿਗਰੀ ਸੈਲਸੀਅਸ ਵਿਚਕਾਰ ਦਰਜ ਕੀਤਾ ਗਿਆ। ਮੱਧ ਪ੍ਰਦੇਸ਼ ਵੀ ਭਿਆਨਕ ਗਰਮੀ ਦੀ ਮਾਰ ਹੇਠ ਹੈ। ਰਾਜ ਦੇ ਕਈ ਜ਼ਿਲ੍ਹਿਆਂ ਵਿੱਚ ਲੂ ਲਈ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਰਾਜ ਵਿੱਚ ਪਹਿਲੀ ਵਾਰੀ ਤਾਪਮਾਨ 47 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨੇ ਅੱਜ ਬੀਜਿੰਗ ਵਿੱਚ ਗੱਲਬਾਤ ਕੀਤੀ, ਜਿਸ ਵਿੱਚ ਦੁਵੱਲੇ ਸਬੰਧਾਂ ਅਤੇ ਇਰਾਨ ਯੂਕਰੇਨ ਸੰਘਰਸ਼ ਅਤੇ ਅੰਤਰਰਾਸ਼ਟਰੀ ਵਪਾਰ ਸਮੇਤ ਮੁੱਖ ਆਲਮੀ ਮੁੱਦਿਆਂ ਤੇ ਧਿਆਨ ਕੇਂਦਰਿਤ ਕੀਤਾ ਗਿਆ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਹ ਗੱਲਬਾਤ ਬੀਜਿੰਗ ਅਤੇ ਮਾਸਕੋ ਵਿਚਕਾਰ ਰਣਨੀਤਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰੇਗੀ ਅਤੇ ਸੰਯੁਕਤ ਰਾਸ਼ਟਰ SCO ਅਤੇ ਬ੍ਰਿਕਸ ਵਰਗੇ ਮੰਚਾਂ ਰਾਹੀਂ ਤਾਲਮੇਲ ਵਧਾਏਗੀ। ਦੋਹਾਂ ਦੇਸ਼ਾਂ ਨੇ ਵਪਾਰ, ਊਰਜਾ ਅਤੇ ਸੁਰੱਖਿਆ ਵਿੱਚ ਵੱਧ ਰਹੇ ਸਹਿਯੋਗ ਨੂੰ ਵੀ ਉਜਾਗਰ ਕੀਤਾ, ਜਿਸ ਵਿੱਚ ਦੁਵੱਲਾ ਵਪਾਰ $200 ਅਰਬ ਤੋਂ ਵੱਧ ਹੋ ਗਿਆ ਹੈ। ਇਹ ਮੁਲਾਕਾਤ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖੇਤਰੀ ਅਤੇ ਆਲਮੀ ਘਟਨਾਕ੍ਰਮ ਬਾਰੇ ਸ਼੍ਰੀ ਸ਼ੀ ਨਾਲ ਵਿਚਾਰ ਵਟਾਂਦਰੇ ਲਈ ਚੀਨ ਦੇ ਦੌਰੇ ਤੋਂ ਕੁਝ

ਸਰਵਾਲਾ ਹੋਣ ਲਾ ਤੰਗ ਕੋਸ਼ਿਸ਼ ਬਚਾ ਦੋ ਮਹੀਨਾ ਖੇਰੇ ਨਾਤੇ ਖੱਡਾ ਚਿਕ ਬਰੂਸੇ ਖੱਡੇ ਤੰਗ ਸੇਨਾ ਦੇ ਯੋਗ ਸੇ ਤੰਗ ਸੇਨਾ ਕਾਵਰ ਬੇ ਕੋਸ਼ਿਸ਼ ਕਰਦੇ ਮੂੰ ਬਸੇ ਡੰਮ ਬਚਾ ਤਾਂ ਕਿ ਨਾਮ ਦਿਆਂ ਛੂ ਯੋਤਨਾ ਖੁਦੇ ਨਿਜ਼ਾਮ ਚੀ ਦੁੱਖ ਬਾਤ ਬਾਤ ਯੋਤਨਾ ਦਿਆਂ ਦੇ ਸਟ੍ਰੀਨ ਪੋਸਨਲ ਲਮਾਜ਼ਰ ਚਾਗਾ ਸਲੋ ਆਰਗੇਨਿਜ਼ਮ ਗਾਉਂ ਹਾਤੀ ਮਿਕ ਨਾ ਥੋ ਮੇ ਤਾਂ ਉਦੋਂ ਦਿਆਂ ਅਟੈਕ ਛਚਿਨ ਚੁੱਪਾ ਨਿਖੋਆ ਬਾਤ ਪੋ ਯੋ ਚਸ ਪੋਸ ਬਸੇ ਸਾਮ ਸ਼ੇਰੀ ਲੋਮਾ ਯੋਤਨਾ ਦੋਨ ਲੋਮਾ ਉਹ ਗੰਗਮਾ ਯੋਸਪਾ ਯੋਸਪਾ ਜੋ ਸੇ ਦੋਨ ਰੂਲੇ ਦੋਨ ਲਾ ਲੂਲ ਦਾਂ ਚੀ ਦੁੱਖ ਕੋਸ਼ਿਸ਼ ਬਚਾ ਦੋਨੀ ਫਾਇਦਾ ਚਿਕ ਪੋ ਯਾਰਾਂ ਲੂ ਤੰਗ ਦਨ ਸਾਮ ਸ਼ੀ ਗਿਆਰਾਂ ਦਕਸਮ ਹੀ ਤੁਸ ਪੈਂ ਆਤਾਂ ਔਰਚਰ ਸੈਨੀਟੇਸ਼ਨ ਸਫਾਈ ਦੇ ਫਿਲਾਜ਼ਰ ਇੰਜੂ ਕਿ ਅਤੀ ਸਟ੍ਰੀਨ ਵੀ ਨਿਉਂਗ ਜੋ ਤੰਗ ਅਤੀ ਮਤਲਬ ਗਾਉ ਤੰਗ ਗੋਸ਼ਾ ਮੇ ਤੰਗ ਨਾਚ ਵਾ ਦਿਉਂਗ ਜੋ ਤੰਗ ਉਦੋਂ ਨੀ ਠੁਲ ਤੰਗ ਸੇਨਾ ਯਾ ਲਾਰਵਾ ਜ਼ਰਚਨ ਦੋਨ ਗੰਗਮਾ ਦੀ ਲੋਮਾ ਉਨਿਆ ਯਾ ਸਾਮ ਸ਼ੀ ਗਾਤੇ ਗੰਦਗੀ ਜਕ ਸੋ ਨਾ ਯਾ ਚੰਗ ਮੇ ਯਾ ਅਤੀ ਪਟਾ ਵਟਕ ਲੂ ਜੋ ਤੰਗ ਸੇ ਖਾਤੋ ਥਾਤੋ ਤਿਕਾ ਉਦੋਂ ਨੀ ਸਾਈਟ ਯੰਗ ਸੋਸੇ ਦੋਨੀ ਕੋਸ਼ਿਸ਼ ਬਚਾ ਸਾਮ ਸ਼ੀ ਨਾਤੇਮੋ ਬਸੇ ਨਾਤੀ ਸਫਾਈ ਬੇ ਨਾ ਕੋਕਰੋਚ ਮਤਲਬ ਕੋਸ਼ਿਸ਼ ਬਚਾ ਦਿਆ ਸੋਸਲਾ ਸਾਮ ਸ਼ੀ ਨਾਤੇ ਨਾਤੀ ਮਤਲਬ ਨਾਤੀ ਧਿਆਨ ਜਗ ਪਦਨਾ ਦਿਆ ਚਿਪੋ ਨਾਤੇ ਨਾਤੀ ਜਿੰਗੁਨੀ ਖਿਆਲ ਬੇ ਕੋਸ਼ਿਸ਼ ਬਚਾ ਮਤਲਬ ਖਿਆਲ ਜਗ ਵੀ ਕੋਸ਼ਿਸ਼ ਬਚਾ ਤਾਂ ਕਿ ਸਾਮ ਸ਼ੀ ਨਾਤੇ ਜਾਤ ਨਾ ਤਾਂ ਸੇ ਕਨੇ ਛਾਨਾ ਸਾਊਂਡ ਲਾ ਨਾਤੇ ਦਿਮੋ ਬਸੇ ਤਾ ਸੇ ਮਤਲਬ ਦਿਮੋ ਬਸੇ ਖੁਆ ਚੋਜੋ ਵੋਜੋ ਬਸੇ ਜਗ ਨਾ ਨਾਤਾਂ ਯੋਂ ਕਿਉਂ ਗਿਆਲਾ ਯੋਂ ਛਾਨਾ ਨਾਤਾਂ ਸਾਮ ਸ਼ੀ ਫਸਲ ਯੋਤਨਾ ਚੁਲੀ ਕੁਸ਼ੂ ਨਿਯੋਤਨਾ ਦੋ ਨਿਕਾ ਲੋਮਾ ਓਮਾ ਲੂਸ ਯੋਤਨਾ ਦੋਨ ਲੋਮਾ ਸਪਰੁਕ ਸੇ ਕਿਉਂ ਚਾ ਗਾ ਹੈ ਦੇ ਠੁਲ ਪੋ ਦੇ ਮਤਲਬ ਸਟ੍ਰੀਨ ਵਿਨ ਖਾਚੀ ਕੇ ਠੁਲ ਪੋ ਲੋਮੇ ਦੇ ਕਤਾਂ ਛਾਨਾ ਦੋ ਦੇ ਕਾ ਚਿਪਕਾਇ ਸੋਂ ਸੇ ਲੂਸ ਇੰਚੁ ਛਾਨਾ ਦੇ ਕੁਲੇ ਕੁਲੇ ਹੁੰਪੋ ਮਨ ਦੇ ਲੋਮਾ ਯੰਗ ਯੋਕ ਪੇ ਕਬਾਬ ਸਿਓ ਮਨ ਯੰਗ ਨਾਤਾਂ ਏਲੋ ਆਯੰਗ ਦੇ ਸਟ੍ਰੀਨ ਨੂੰ ਯਾ ਦੇ ਨਾ ਤੁਨ ਯੰਗ ਲੋਕ ਸਿਓ ਚਾ ਕੋਸ਼ਿਸ਼ ਬਚਾ ਲੋਮਾ ਓਮਾ ਯੋਤਨਾ ਗੰਗਮਾ ਜਮਾ ਬਸੇ ਯੰਗ ਅਤੀ ਲੋ ਚੰਗ ਮੇ ਕੁਛ ਪਾਰਟ ਵਾਰਟ ਲੂਸ ਯੋਤਨਾ ਯੰਗ ਅਤੀ ਲਕਸੂ ਸੀ ਇਵਨ ਪਟਕ ਵਟਕ ਕੰਮ ਸੇ ਲੂਸ ਯੋਤਨਾ ਦੋਨ ਗੰਗਮਾ ਜਮਾ ਬਸੇ ਤੁਕ ਪੀ ਕੋਸ਼ਿਸ਼ ਮਵਾ ਜਗਾ ਚਿਗਾ ਡੰਮ ਬਸੇ ਦੰਗ ਦਿਰਿੰਗ ਤੁਸ ਪੈਂ ਆਤਾ ਐਗਰੀਕਲਚਰ ਐ ਹਾਰਟੀਕਲਚਰ ਪਲਸ ਵਰਮੀ ਕੰਪੋਸਟ ਯੂਨਿਟ ਡਾਉਸ ਬਰੂਸੇਨਾ ਦੇ ਸਟ੍ਰਿੰਚ ਯੰਗ ਯਮੋ ਕੰਪੋਸਟ ਪੋਸ 2000 ਇੰਚ ਗਾਉਂ ਅਤੇ ਰੂਲ ਚੁਕ ਸੇ ਲੂਦ ਦਾਨੇ ਤਾਂ ਵਰਮੀ ਕੰਪੋਜ਼ਰ ਬਣਾ ਗਾਉ ਅਤੀ ਸਟ੍ਰੀਮ ਪੋਸ ਰੂਲ ਚੁਸੇ ਯਾਰਾਂ ਲੁੱਟ ਦਾਨੇ ਤਾਂ ਉਦੋਂ ਚੋਕ ਵਰਮੀ ਕੰਪੋਜ ਯੂਨਿਟ ਮਨਾ ਮਾਮਿਕ ਤਾਂ ਜੋ ਤਾਂ ਛਾਨਾ ਉਦੋਂ ਨਿਯੰ ਯਾਰਾਂ ਤੰਚਾ ਬੇਦਨਾ ਉਦੋਂ ਖੁਰੂ ਨਿਯੰ ਉਦੇ ਅੰ ਖੇਰੇ ਦੇ ਲੋਮਾਨ ਜ਼ਾਸ਼ਿਕ ਚੌਬ ਬਸੇ ਦੂੰ ਮਾਰਿਕ ਬਸੇ ਦੋ ਨਿਯੰ ਤੰਗਨਾ ਮਾਰੂਲ ਖਨੀ ਕੋ ਨੰ ਲੂਸਿਓਤਨਾ ਉਦੋਂ ਨੰ ਯਾਰਿਸ ਜ਼ਾਸ਼ਿਕ ਥਕ ਸੇ ਚੌਬ ਬਸੇ ਦੋਨ ਦੇ ਤੰਗਨਾ ਯੰ ਯਾਰਾਂ ਏਲੋਨ ਲਾਦੋ ਰਦੇਮੋ ਬਸੇ ਲੁੱਦ ਦਾਨੇ ਨਤਾਂ ਅਤੀ ਫਸਲ ਲੁੱਲਾ ਤੰਚਾ ਛਾਚਾ ਛਾਨਾ ਔਰਗੈਨਿਕ ਫਾਰਮਿੰਗ ਪੋ ਦੰਗ ਦਿਰੀ ਤੁਸ ਪੈਂ ਨੀਡ ਆਫ ਦਾ ਆਰ ਸੋਂ ਸਿੰ ਸੁਖ ਮਨ ਜ਼ਰੂਰਤ ਚਿਕ ਸੋਂ ਸਿੰ ਸੁਖ ਜ਼ਰੂਰ ਦਿਆ ਛਾਚਾ ਸਪੋਸ ਬਸੇ ਨਤੀ ਲਦਾਖ ਗੋਮਿਨਿਸ ਯੂਟੀ ਲਦਾਖ ਇਸ ਦੂਸੋਕ ਡਿਕਲੇਅਰ ਬਸਿੰ ਸੁਖੀ 2025 ਸਿਰ ਗਪਨਾ ਨਤੰ ਚਾਹੇ ਚਾਹੇ ਬਾਦ ਨੰ ਚਾਹਤ ਬਾ ਨੰ ਯਾਰੀ ਸਿਆਰੀ ਸਰਕਾਰੀ ਲੁਤ ਯਾ ਸਰਕਾਰੀ ਮਾਨੂੰ ਬਿਲਕੁਲ ਕੋਲਬਾ ਸਿਆ ਜਨਾ ਯੂਟੀ ਲਦਾਖ ਔਰਗੈਨਿਕ ਡਿਕਲੇਅਰ ਟੀਚਿੰਗ ਨਤੇ ਸਕੂਲੇ ਕੁਲੇ ਆਪਣਾਈ ਬਚਾ ਕੀ ਔਰਗੈਨਿਕ ਗਸੂ ਗਾ ਨਤੇ ਦੇਂਦਾ ਬਚਿੰ ਸੁ ਔਰਗੈਨਿਕ ਯੰਗ ਚੰਗ ਹਾਰਟ ਇਨ ਫਾਸਟ ਰੂਲ ਚਿਮੈਂਟ ਸੁਜੂ ਗਾਉ ਨਤੀ ਨੰ ਲੁਤ ਯੋ ਤੰ ਅਤੀ ਦੰਗਰੇ ਲੁਤੁਨ ਛਕ ਲੁਤੁਨ ਯਾ ਗਸੂ ਵਰਮੀ ਕੰਪੋਸਟ ਨਿ ਯੋਦਨਾ ਉਦੋਂ ਲਾ ਯੰਗ ਸ਼ੇਟ ਚਿਕ ਤੰਗ ਸੇ ਰਦੇਮੋ ਜ਼ੋਸਤਾ ਚੀ ਕਾ ਦੋ ਨਤੇ ਨਤੀ ਜਿੰਗੋ ਨਿਕਾ ਸ਼ੇਸ਼ ਬਚਾ ਦੋਨਾ ਦਕਸਮ ਦੀਰ ਗੁਨੀ ਤੁਸ ਪੈਂਗਾਸ ਯੰਗ ਜੁਆ ਚਿਕ ਯੋਦ ਨਤੀ ਸਗਿਆਤ ਪਾਉਣ ਲਾ ਕਿ ਸ਼ਿਲਾਂ ਨਤੇ ਤੁਕ ਮਤੁਕ ਪਾ ਨਤੇ ਜਿੰਗੋ ਨਿਕਾ ਲੇਪ ਚੁੱਪੀ ਕੋਸ਼ਿਸ਼ ਕਿ ਦਾਂ ਦੇਨੀ ਤੁਸ ਪੈਂਗ ਅਲਹਮਦੁਲਿਲਾ ਕਾਫੀ ਮਤਲਬ ਸਗੇਲਾ ਕਿ ਸ਼ਿੰਗ ਕੁਆਂਟਲ ਸੁਮਜ ਵੀ ਕਿਉਂ ਮੰਗਣ ਚਾ ਸੀ ਸਗੇਲਾ ਪੈਨੇ ਯੋ ਛਾਨਾ ਕੋਸ਼ਿਸ਼ ਬਚਾ ਦੀ ਸ਼ਿਲਾਂ ਤੁਕ ਮਤੁਕ ਪਾ ਨਤੇਸ ਨਤੀ ਜਿੰਗੋ ਨਿਕਾ ਹੈਪ ਚੁੱਪੀ ਕੋਸ਼ਿਸ਼ ਬਣ ਸ਼ਿਲਾਂ ਉਨਿਆਂ ਦੇ ਸੇ ਜ਼ਰਖੇਜ ਹੋ ਤੇਨ ਸੁ ਦਾਂ ਦੇਰੀ ਤੁਸ ਪੈ ਨਤੇਸ ਬਲੰਗ ਯਾ ਨੋਰ ਨੋਰ ਬਲੰਗ ਉਨ ਬਿਲਕੁਲ ਕਮ ਜਾ ਦੋਸ ਬਸੇ ਦਾਂ ਦੇਰੀ ਜ਼ਰਬੇ ਤਾਂ ਆਤੀ ਆਤਾ ਪੋਨਿਸ ਨਾਲ ਲੰਗ ਤਾਂ ਬ੍ਰੇ ਖਾ ਲਿਓ ਮੱਲੋ ਦੇ ਦਕਸਮ ਬ੍ਰੇ ਮਨਾ ਬ੍ਰੇ ਸੁਮ ਯਾ ਜਵੀ ਗਿਆ ਮੈਂ ਦੇ ਹਿਸਾਬ ਪੋ ਮੈਨੇ ਚਾਨਾ ਕੋਸ਼ਿਸ਼ ਬਚਾ ਨਾ ਸਮੇਤ ਦਾਂ ਦੇਰੀ ਨਤੇਸ ਸ਼ਿਲਾਂ ਉਨ ਲਾ ਮੇ ਤੁਕਨਾ ਦਿਉਨ ਨਤਾਂ ਨੁਕਸਾਨ ਮੈਨੇ ਨਤਾਂ ਨਫਾ ਕਿਉਂ ਮੀ ਚੰਗ ਦਿਨ ਦੇ ਵਾਜਿਕ ਚਾ ਮੈਂ ਦੁਕ ਚਾ ਦਿਨਾ ਦੀ ਸ਼ਿਲਾਂ ਉਨੀਆਂ ਔਰ ਮਤਲਬ ਮਾਈਕਰੋ ਆਰਗੈਨਿਜ਼ਮ ਮਨ ਮੰਗੋ ਯੋਂ ਛਾਨਾ ਦੋਨਿਆਂ ਨਾਈਟ੍ਰੋਜਨ ਵਾਈਟ੍ਰੋਜਨ ਕੰਟੈਂਟ ਮਨ ਮੰਗੋ ਚਿਨ ਸੁ ਨਾਈਟ੍ਰੋਜਨ ਪੋਂ ਐਚਾ ਜਕ ਸੇ ਦੀ ਸ਼ਿਲਾਂ ਉਨੀ ਯਾਰ ਫ੍ਰੈਸ਼ ਸ਼ਿਲਾਂ ਚ ਕਿਉਂ ਗਾਉ ਨਾਤੇ ਜ਼ਨ ਜ਼ਮੇ ਤਾ ਫੋਗਨ ਫੋਗਨ ਗੰਗ ਲੇਬਿਆਂ ਖੇਰੇ ਤਾਨਾ 300 crore ਮਾਈਕਰੋਬਸ ਗਾਉ ਨਾਤੇ ਮਿਕ ਨਾ ਥੋਂ ਮੇਤਾਂ ਉਦੋ ਚੋਕ ਸਟ੍ਰੀਨੁਨ ਗਾਉ ਨਿਸ ਨਾਤੀ ਗਿਆਲਵਾ ਚੋਤਾਂ ਸਾਉਂ ਉਦੋ ਚੋਕ ਮਾਈਕਰੋਬਸ ਸਟ੍ਰੀਨੁਨ ਮੰਗ ਮਨ ਮੰਗ ਮੇ ਗਿਓ ਦੋਨਾ ਨਿਮੋ ਯਮੋ ਸਨਾਲ ਲਾ ਨੋਰ ਵਾਲਾ ਉਨ ਮਨ ਮੰਗ ਮੇ ਜਕ ਪਾ ਛਾਨਾ ਯਾਰੇਸ ਯਾਰੀ ਜਿੰਉਨ ਲਾ ਲੁਤ ਪੋ ਗੇਤੇ ਸ਼ਿਲਾ ਉਨੀ ਲੁਤ ਗੇਤੇ ਛਾਨਾ ਦਾਂ ਦਿਰੀਂ ਤੁਸ ਪੋ ਐਡਵਾਂਸ ਛਾਨਾ ਨੋਰ ਵਾਲੰਗ ਮਨਾ ਕਮ ਜਾ ਦਕਸਮੀ ਦੀ ਤੁਸ ਪੈ ਨੋਰ ਵਾਲੰਗ ਕਮ ਜਾ ਚਸ ਪੋਸ ਬਸੇ ਸਮ ਸ਼ਿਗਾ ਤਾਂ ਲੁਤ ਨਾਲ ਲਬਿੰਗ ਮਤ ਪਿੰਨਾ ਦੇ ਲੁਤੁਨ ਦੇ ਸੇ